0: ਸਾਰਾ ਜਲ ਦਿੱਤਾ। ਆਓ ਮੇਰੇ ਨਾਲ ਸੁਰੱਖਿਆ ਸੂਚਨਾ ਨੂੰ ਪਾਲਣ ਕਰੋ ਅਤੇ ਲੂਟ ਹੀ ਬਚੋ।
1: ਠੀਕ ਹੈ, ਬਾਹਰ ਨਿਕਲੋ ਨਹੀਂ, ਸਫੇਦ ਕਾਪੜ ਦੀ ਡਾਕੋ ਤਥਾ ਖੁੱਲ੍ਹਾ ਕਰਾ ਦੇ। ਬਾਲਕੋ ਸਦਰ ਵਸਤਰੀਓ

ਸਰਵ ਜਸਦੀ ਬਾਹਰ ਨਿਕਲ ਵਾਲੇ ਕਾਲ ਹੋ ਬਾਗਵਾਨੀ ਅਫਸਰ ਜਨਾਏ ਤੇ ਪਾਤੀ ਨੇ ਨਜ਼ਦੀਕ ਦੇ ਪ੍ਰਾਥਮਿਕ ਆਰੋਗਯ ਕੇਂਦਰ ਨੂੰ ਤੇ ਸਰਕਾਰੀ ਦਵਾਖਾਨੇ ਨੂੰ ਸੰਪਰਕ ਕਰੋ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਦੁਆਰਾ ਜਨਹਿਤ

ਨੂੰ ਸਮਝ ਰਿਹਾ ਸੋ ਲੋਕੀ ਤੱਕ ਸਮਝ ਰਿਹਾ ਸੋ ਰਾਮ ਦੀ ਕਲਪਨਾ ਸਰਮਾ ਸ੍ਰੀ ਗੰਦਰਾਣੀ ਜਿਲ੍ਹਾ ਨੇ ਥੋੜੀ ਜਿਹੀ ਆਕਾਸ਼ਵਾਣੀ ਅਹਮਦਾਬਾਦ ਤੇ ਕਾਰਜਕ੍ਰਮ ਰਿਲੇ ਥਸ਼ੇ।